ਬਿਜ਼ੀ ਪੀਪਲ ਮੈਂ ਹੂੰ ਪ੍ਰਿਸਲਾ ਤੁਹਾਡੇ ਸਾਥ ਮੈਂ ਸੁਣ ਰਹੇ ਤੁਮ ਬਰਚੀ ਮਾਰਨਿੰਗਸ ਅਬ ਸੁਨੇ ਵਾਲੇ ਹੋ ਵੈਦਰ ਕਾ ਹਾਲ ਚਾਲ ਰਾਈਟ ਨਾਓ ਇਸ ਸਿਟਿੰਗ ਐਟ 67 ਡਿਗਰੀਸ ਫਾਰਨਹਾਈਟ ਮੋਸਟਲੀ ਕਲਾਉਡੀ ਹੈ ਲੇਕਿਨ ਫੀਲ ਹੋ ਰਹਾ ਹੈ 69 ਡਿਗਰੀਸ ਫਾਰਨਹਾਈਟ ਕੀ ਤਰ੍ਹਾਂ ਮਤਲਬ ਕਿ ਵੈਦਰ ਜੋ ਹੈ ਵੋ ਕਹਿ ਰਹਾ ਹੈ ਆਜ ਥੋੜਾ ਸਾ ਬੜ ਚੜ ਕਰ ਮੈਂ ਆਪਣਾ ਜਲਵਾ ਬਿਖੇਰਨੇ ਵਾਲਾ ਹੋ ਫਰੋਮ 83 ਡਿਗਰੀਸ ਫਾਰਨਹਾਈਟ ਆਲ ਦ ਵੇ ਇਟਸ ਗੋਨ ਟੂ ਫੀਲ ਬਿਟਵੀਨ 69 ਟੂ 83 ਡਿਗਰੀਸ ਫਾਰਨਹਾਈਟ ਕੱਲ ਕਾ ਹਾਈ ਜੋ ਥਾ ਵੋ 84 ਡਿਗਰੀਜ਼ ਫਾਰਨਹਾਈਟ ਥਾ ਸੋ ਟੁਡੇਜ਼ ਹਾਈ ਇਜ਼ ਪ੍ਰੀਟੀ ਮੱਚ ਸਿਮਿਲਰ ਡਿਫਰੈਂਸ ਸਿਰਫ ਤੁਹਾਡੇ ਡੇਲੀ ਰੂਟੀਨ ਮੈਂ ਹੋ ਸਕਦਾ ਹੈ ਲੇਕਿਨ ਵੈਦਰ ਜੋ ਹੈ ਵੋ ਕੰਸਿਸਟੈਂਟ ਹੈ ਅਬ ਰੇਨ ਕੀ ਬਾਤ ਕਰ ਲੇਤੇ ਲਾਸਟ 24 ਆਵਰਸ ਮੇਂ ਤੋ 0 ਮਿਲੀਮੀਟਰਸ ਕੀ ਬਰਸਾਤ ਥੀ ਲੇਕਿਨ ਅਗਲੇ 24 ਆਵਰਸ ਮੇਂ ਹੋਣੇ ਵਾਲੀ ਹੈ 5 ਮਿਲੀਮੀਟਰਸ ਕੀ ਬਰਸਾਤ ਸੁਬਹ ਸੇ ਬਰਸ ਹੀ ਰਹਾ ਹੈ ਸੋ ਅਗਰ ਤੁਮ ਫਿਲਹਾਲ ਬਾਹਰ ਘੁੰਮ ਰਹੇ ਹੋ ਔਰ ਅੰਬ੍ਰੇਲਾ ਕੋ ਇਗਨੋਰ ਕਰਕੇ ਆਏ ਹੋ ਤੋ ਆਜ ਤੋ ਤੁਹਾਡੀ ਕਲਾਸ ਲੱਗ ਜਾਏਗੀ ਲੇਕਿਨ ਅਗਰ ਅਭੀ ਤੱਕ ਬਾਹਰ ਨਹੀਂ ਨਿਕਲੇ ਹੋ ਤੋ ਅੰਬ੍ਰੇਲਾ ਕੋ ਕੈਰੀ ਕਰਨਾ ਬਿਲਕੁਲ ਮਤ ਭੁੱਲਣਾ ਐਂਡ ਆਲਸੋ ਲੇਅਰ ਕੇ ਪਲੇਅਰ ਬਣਕਰ ਹੀ ਬਾਹਰ ਜਾਣਾ ਵੇਅਰ ਯੋਰ SPF 50 ਪਲੱਸ ਪਲੱਸ ਪਲੱਸ ਵਾਲਾ ਸਨਬਲੌਕ ਐਂਡ ਕੀਪ ਯੋਰਸੈਲਫ ਹਾਈਡਰੇਟਡ And while you do all that, let me remind you, Nanak Foods presents Mirchi Karega Bandhan Pura contest chal raha hai Mirchi par, jisme tum amazing gift hampers jeet sakte ho courtesy Nanak Foods, bringing sweetness to your life. Register karna bahut hi easy peasy hai, Rakhi type karna hai, RAKHI, aur apne pure naam ke saath use WhatsApp karna hai mujhe right now. Mera WhatsApp ka number hai 9033 Mirchi, that's 9033647244. And you can also DM me, Instagram or X par mera handle hai Mirchi Priz, that is MIRCHIPRIS. Of course, this is in association with Virani Jewelers on Oak Tree Road with festive special offers going on 22 carat gold and diamond jewelry. Visit karo viranijewelers.com. Abhi ke liye, Mirchidar bangers coming up your way. Stay tuned and stay hot.